ਸਤਿ ਸ਼੍ਰੀ ਅਕਾਲ ਮੈਲਬਰਨ, ਸਤਿ ਸ਼੍ਰੀ ਅਕਾਲ ਵਿਕਟੋਰੀਆ, ਅਤੇ ਬਹੁਤ ਹੀ ਪਿਆਰੀ ਗੁੱਡ ਮੋਰਨਿੰਗ ਉਹਨਾਂ ਸਾਰਿਆਂ ਨੂੰ ਜਿਹੜੇ ਇਸ ਵੇਲੇ ਕੰਮ ਲਈ ਨਿਕਲ ਚੁੱਕੇ ਨੇ। ਕੋਈ ਫ੍ਰੀਵੇ ਉੱਤੇ ਆ, ਕੋਈ ਟ੍ਰੇਨ ਵਿੱਚ ਬੈਠਾ, ਅਤੇ ਕੋਈ ਬੱਚਿਆਂ ਦੇ ਲੰਚ ਬੋਕਸਿਸ ਤਿਆਰ ਕਰ ਰਿਹਾ ਹੋਵੇਗਾ, ਅਤੇ ਕੋਈ ਸ਼ਾਇਦ ਹੱਥ ਵਿੱਚ ਪਹਿਲੀ ਚਾਹ ਲੈ ਕੇ ਸੋਚ ਰਿਹਾ ਹੈ ਕਿ ਮੰਡੇ ਫਿਰ ਆ ਗਿਆ। ਹਾਂਜੀ, ਮੰਡੇ ਆ ਗਿਆ, ਪਰ ਮੰਡੇ ਨੂੰ ਸਜ਼ਾ ਨਾ ਸਮਝੋ, ਇਹ ਇੱਕ ਨਵੀਂ ਸ਼ੁਰੂਆਤ ਵੀ ਹੋ ਸਕਦੀ ਆ। ਅਤੇ ਮੈਂ ਹਾਂ ਤੁਹਾਡੀ ਆਪਣੀ ਸ਼ਮਾ ਪੰਗੂ। ਅਗਲੇ 2 ਘੰਟੇ ਅਸੀਂ ਇਕੱਠੇ ਰਵਾਂਗੇ ਚੰਗੇ ਮਿਊਜ਼ਿਕ ਨਾਲ, ਗੁਰਬਾਣੀ ਦੀ ਸ਼ੁਰੂਆਤ ਨਾਲ, ਮੈਲਬਰਨ ਦੀਆਂ ਗੱਲਾਂ ਨਾਲ, ਆਸਟ੍ਰੇਲੀਆ ਅਤੇ ਦੁਨੀਆਂ ਵਿੱਚ ਕੁਝ ਮਹੱਤਵਪੂਰਨ ਅਪਡੇਟਸ ਨਾਲ, ਅਤੇ ਇੱਕ ਛੋਟੀ ਜਿਹੀ ਮੋਟੀਵੇਸ਼ਨਲ ਸਟੋਰੀ ਨਾਲ, ਅਤੇ ਕੁਝ ਉਹ ਗੱਲਾਂ ਵੀ ਜਿਨ੍ਹਾਂ ਬਾਰੇ ਘਰਾਂ ਵਿੱਚ ਸੋਚਦੇ ਤਾਂ ਹਾਂ, ਬਹੁਤ ਵਾਰੀ ਸੋਚਦੇ ਹਾਂ ਪਰ ਗੱਲ ਘੱਟ ਕਰਦੇ ਹਾਂ। ਅੱਜ ਸੋਮਵਾਰ 31 ਅਗਸਤ, ਅਤੇ ਇੱਕ ਹੋਰ ਸੋਹਣੀ ਗੱਲ, ਅੱਜ ਵਿੰਟਰ ਦਾ ਆਖਰੀ ਦਿਨ, ਕੱਲ੍ਹ ਸਪਤੰਬਰ ਦੀ 1 ਤਰੀਕ, ਅਤੇ ਮੈਲਬਰਨ ਅਫੀਸ਼ਲੀ ਸਪਰਿੰਗ ਵਿੱਚ ਕਦਮ ਰੱਖਦਾ ਹੈ। ਸੋ ਅੱਜ ਦੀ ਸਵੇਰ ਨੂੰ ਅਸੀਂ ਕਹਿ ਸਕਦੇ ਹਾਂ ਗੁੱਡ ਬਾਏ ਵਿੰਟਰ, ਵੈਲਕਮ ਨਿਊ ਬਿਗਿਨਿੰਗ। ਜੇ ਤੁਸੀਂ ਇਸ ਵੇਲੇ ਡਰਾਈਵ ਕਰ ਰਹੇ ਹੋ ਤਾਂ ਸੇਫ ਡਰਾਈਵ ਕਰੋ, ਜੇ ਤੁਸੀਂ ਕੰਮ 'ਤੇ ਪਹੁੰਚ ਗਏ ਹੋ ਤਾਂ ਆਪਣੇ ਦਿਨ ਦੀ ਸ਼ੁਰੂਆਤ ਵਿੱਚ ਇੱਕ ਪੋਜ਼ਿਟਿਵ ਥੋਟ ਨਾਲ ਸ਼ੁਰੂਆਤ ਕਰੋ, ਅਤੇ ਜੇ ਘਰ ਵਿੱਚ ਹੋ ਤਾਂ ਇੱਕ ਚਾਹ ਦਾ ਕੱਪ ਸਾਡੇ ਨਾਮ 'ਤੇ। ਅਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ, ਮੈਸੇਜ ਕਰਨ ਵਾਸਤੇ ਵਟਸਐਪ ਦਾ ਨੰਬਰ 0434233971। ਅਤੇ ਅੱਜ ਦਾ ਸਵਾਲ ਕਿ ਇਸ ਸਪਰਿੰਗ ਵਿੱਚ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਿਹੜੀ ਚੀਜ਼ ਬਦਲਣਾ ਚਾਹੋਗੇ, ਹੈਲਥ, ਰੂਟੀਨ, ਰਿਲੇਸ਼ਨਸ਼ਿਪ, ਅਤੇ ਜਾਂ ਫਿਰ ਸੇਵਿੰਗਸ, ਅਤੇ ਜਾਂ ਫਿਰ ਸਿਰਫ ਆਪਣੇ ਲਈ ਕੁਝ ਟਾਈਮ ਮਿਊਜ਼ਿਕ। ਤੁਸੀਂ ਮੈਨੂੰ ਮੈਸੇਜ ਜ਼ਰੂਰ ਕਰੋ ਕਿਹੜਾ ਤੁਸੀਂ ਮਿਊਜ਼ਿਕ ਸੁਣਨਾ ਪਸੰਦ ਕਰਦੇ ਹੋ, ਅਤੇ ਕੀ ਚੇਂਜ ਤੁਸੀਂ ਇਸ ਸਪਰਿੰਗ ਵਿੱਚ ਲੈ ਕੇ ਆਵੋਗੇ। ਇਹਨਾਂ ਸਾਰੀਆਂ ਗੱਲਾਂ ਦੇ ਨਾਲ ਆਪਾਂ ਅੱਜ ਦੇ 2 ਘੰਟੇ ਬਤਾਵਾਂਗੇ, ਪਰ ਸਭ ਤੋਂ ਪਹਿਲਾਂ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਗੁਰਬਾਣੀ ਨਾਲ।